Ah,
ਲਾਹੌਰ ਲਾ ਪੈ ਰਹੇ ਬੂਥਾ ਇੱਲੇ ਲਾ ਪੈ ਰਹੇ ਤਾਂ ਫਿਰ ਲਾਸੀ ਹੇਤੀ ਹਾਂ ਐਲੇ ਸੇ ਆਨੋ ਆਸ ਡਜ਼ੇ ਸੀ ਹਰ ਯੂ ਮੈਂ ਕੁੰਟੇ ਆ ਇਹ ਕੀ ਸੀ ਕਹਿ ਲੀ ਹਾਂ ਐਲੇ ਸੇ ਮੈਂ ਕੁੰਟੇ ਰਾ ਤੇ ਆਸ ਨੇ ਸੀ ਕੁਤੇ ਕੁੰਟੇ ਆ ਸੁਆਚਨ ਹਲਾਈ ਨਨਤ ਐਸੇ ਤੋਂ ਆ ਥਾਪਾ ਨਾ ਹੀ ਆ ਲੈ ਨੀ ਸੀ ਬਗਨਾ ਕੀ ਤੁਵਾਨੇ ਨੋ ਇਲ ਹਾਂ ਐਲੇ ਮੈਂ ਕਾਲ ਰਹਿ ਫਿਰ ਤੂ ਐਸ ਨਹੀਂ ਨੋ ਹਿਲ ਲੈ ਆਯੋ ਤੇਸਿਲ ਆਯੋ ਕਨਾ ਇਤੋ ਨੁਰਾਗਾਇ ਲੇ ਤੇਸਿਲ ਨੋ ਨਨਕ ਤੇਸਿਲ ਤਾਹਰੇ ਲੂ ਆਯੋ ਨੀ ਸੁਨ